ਰਾਜ਼ੀ ਕਰਨ ਦੀ ਕੋਸ਼ਿਸ਼ ਕਰੋ। ਰਾਜ਼ੀ ਕਰਨ ਦੇ ਵਾਸਤੇ ਮੁਖਤਲਿਫ ਤਰੀਕੇ ਹਨ ਸਹੀ, ਛੋਟੇ ਛੋਟੇ ਤਰੀਕੇ ਹਨ। ਅਕਸਰ ਮਸਲਾ ਇਹ ਹੁੰਦਾ ਕਿ ਅਸੀਂ ਕੋਈ ਮਨਾਉਣ ਦਾ ਤਰੀਕਾ ਨਹੀਂ ਆਉਂਦਾ, ਜਦਕਿ ਅੱਜ ਕੱਲ੍ਹ ਅਗਲਾ ਮਨੀਜਣ ਦੇ ਵਾਸਤੇ ਤਿਆਰ ਹੁੰਦਾ ਹੈ। ਮਨੀਜਣ ਦੇ ਵਾਸਤੇ ਉਹ ਆਦੇ ਕਿ ਕਿਹੜੇ ਵੇਲੇ ਕੋਈ ਆ ਸੀ, ਮੈਂ ਕੋਈ ਮਨੇ ਸੀ। ਅਤੇ ਸਹੀ ਸਭ ਤੋਂ ਪਹਿਲੇ ਜਿਹੜੀ ਗੱਲ ਇਹ ਕਿ ਅੱਲਾ ਤਾਲਾ ਕੋ ਅਸਾਂ ਨਾਰਾਜ਼ ਕੀਤਾ ਹੋਇਆ ਹੈ, ਅੱਲਾ ਤਾਲਾ ਕੋ ਅਸਾਂ ਰਾਜ਼ੀ ਕਰੂੰ। ਅੱਲਾ ਤਾਲਾ ਫਰਮਾਉਂਦੇ ਕਿ ਮੇਰੀ ਰਹਿਮਤ ਇਨਸਾਨ ਦੇ ਵਾਸਤੇ ਬਹਾਨੇ ਮੰਗਦੀ ਹੈ। ਮੈਂ ਆਦਾਂ ਕਿ ਕਿਹੜੇ ਵੇਲੇ ਮੇਰਾ ਬੰਦਾ ਮੈਂ ਕੋ ਆਖ ਸੀ ਕਿ ਅੱਲਾ ਮੇਰੀ ਤੋਬਾ, ਤਾਂ ਮੈਂ ਉਹਦੀ ਤੋਬਾ ਕਬੂਲ ਕਰੇ ਸਾਂ। ਇਵੇਂ ਹੀ ਸਹੀ, ਅਗਰ ਸਾਰੇ ਕੋਲ ਕੋਈ ਰਿਸ਼ਤੇਦਾਰ, ਕੋਈ ਸੰਗਤੀ, ਕੋਈ ਇਹ ਨਾਰਾਜ਼ ਹੈ, ਉਹ ਥੋੜ੍ਹਾ ਜਿਹਾ ਇਹ ਇੰਤਜ਼ਾਰਿਸ਼ ਹੁੰਦਾ ਹੈ ਕਿ ਕਿਹੜੇ ਵੇਲੇ ਇਹ ਪਹਿਲ ਕਰੇ ਸੀ, ਤੁਸੀਂ ਥੋੜ੍ਹਾ ਜਿਹਾ ਪਹਿਲ ਕਰੋ। ਉਹਦੇ ਘਰ ਲੱਗੇ ਵੰਜੋ, ਅਗਰ ਉਹ ਬਿਮਾਰ ਹੈ ਉਹਦੀ ਤੀਮਾਰਦਾਰੀ 'ਤੇ ਲੱਗੇ ਵੰਜੋ, ਜਾਂ ਅਗਰ ਉਹ ਕੋਈ ਚਾਹ ਪਸੰਦ ਹੈ ਤਾਂ ਉਹ ਚਾਹ ਦੇ ਉੱਤੇ ਇਨਵਾਈਟ ਕਰੋ ਚਾਹ। ਅਕਸਰ ਜਿਹੜਾ ਅਗਰ ਲੜਕੀਆਂ ਦੀ ਗੱਲ ਕੀਤੀ ਵੰਜੇ ਤਾਂ ਸਹੇਲੀਆਂ ਇੱਕ ਬੈਕੁਲ ਖਫਾ ਹੁੰਦਨ, ਤਾਂ ਰਾਜ਼ੀ ਕਰਨ ਦੇ ਵਾਸਤੇ ਇੱਕ ਛੋਟੀ ਜਿਹੀ ਟ੍ਰਿਕਸ ਹੈ ਕਿ ਆਪਣੇ ਦੋਸਤਾਂ ਕੋ ਜਿਹੜਾ ਹੈ ਚਾਹ ਦੀ ਜਿਹੜਾ ਹੈ ਪਾਰਟੀ ਦੇ ਉੱਤੇ ਇਨਵਾਈਟ ਕੀਤਾ ਵੰਜੇ, ਕੁਝ ਕੇਕ ਰਸਾਂ ਰੱਖ ਦਿੱਤੇ ਵੰਜਣ, ਕੁਝ ਰਸ ਠੀਕ ਹੈ ਛੋਲੇ ਪੁਲਾਓ ਨਾਲ ਰੱਖ ਦਿੱਤਾ ਵੰਜੇ, ਗੋਲ ਗੱਪੇ ਨਾਲ ਰੱਖ ਦਿੱਤੇ ਵੰਜਣ, ਜਾਂ ਕਿਤੇ ਦਹੀਂ ਬੱਲੇ ਥੋੜ੍ਹੀ ਜਿਹੀ ਡਿਸ਼ ਬਣਾ ਕੇ ਅਤੇ ਉਹਨਾਂ ਕੋ ਜਿਹੜਾ ਹੈ ਪਾਰਟੀ 'ਚ ਇਨਵਾਈਟ ਕੀਤਾ ਵੰਜੇ। ਖੀਲ ਗੱਪ ਜਦ ਸ਼ੁਰੂ ਥੀਂਦੀ ਹੈ, ਪੁਰਾਣੇ ਗਾਲੀਆਂ ਆਟੋਮੈਟਿਕਲੀ ਖਤਮ ਥੀ ਵੰਜਣ, ਜਾਂ ਅਗਰ ਕੋਈ ਬੰਦਾ ਖੁਸ਼ ਥੀਂਦਾ ਕਿ ਮੈਂ ਕੋਈ ਜਿਹੜਾ ਹੈ ਕੋਈ ਤੋਹਫ਼ਾ ਜਿਹੜਾ ਹੈ ਨਾ ਉਹ ਪਸੰਦ ਹੁੰਦਾ, ਕੋਈ ਕੱਪੜੇ ਪਸੰਦ ਹੁੰਦੇ, ਕੋਈ ਘੜੀ ਪਸੰਦ ਹੁੰਦੀ ਹੈ, ਅਗਰ ਪੁੱਤਰ ਨਾਰਾਜ਼ ਹੈ, ਅਗਰ ਭਤਰੀਜਾ ਨਾਰਾਜ਼ ਹੈ, ਬਣੀਜਾ ਨਾਰਾਜ਼ ਹੈ, ਬਣੀ ਜੀ ਨਾਰਾਜ਼ ਹੈ, ਤਾਂ ਅਸਾਂ ਕੋ ਪਤਾ ਹੁੰਦਾ ਕਿ ਉਹਦੀ ਪਸੰਦੀਦਾ ਫੇਵਰੇਟ ਸ਼ਹਿ ਕਿਹੜੀ ਹੈ। ਅਗਰ ਪਾਵਣ ਦੇ ਵਿੱਚ ਉਹਦੀ ਕੋਈ ਘੜੀ ਫੇਵਰੇਟ ਹੈ, ਜਾਂ ਉਹਦਾ ਕੋਈ ਸੂਟ ਜਾਂ ਕਲਰ, ਉਹਦਾ ਸੂਟ ਦਾ ਕਲਰ ਕੋ ਪਸੰਦ ਹੈ, ਤਾਂ ਅਸਾਂ ਅਗਰ ਇੱਕ 1500-2000 ਦਾ ਸੂਟ ਗਿਣ ਕੇ ਉਹ ਕੋ ਗਿਫਟ ਕੀਤਾ ਚਾ, ਯਕੀਨ ਕਰੋ ਇਹ ਪੈਸੇ ਜ਼ਾਇਆ ਨਹੀਂ ਥੀਂਦੇ, ਬਲਕਿ ਇਹ ਪੈਸੇ ਸਜਾਏ ਵੈਂਦੇ ਹਨ, ਬਲਕਿ ਵਲਾ ਇਸ ਗਿਫਟ ਦੀ ਸ਼ਕਲ ਵਿੱਚ ਵਾਪਸ ਵੀ ਆਉਂਦੇ ਹਨ, ਨਫ਼ਰਤ ਵੀ ਖਤਮ ਥੀ ਵੈਂਦੀ ਹੈ, ਕਿਵੇਂ ਕਿ ਕਿਆਂ ਕਾਈ ਕੇ ਸ਼ੈਤਾਨ ਦੀ ਚੇਲ ਤਰੁੱਟ ਵੈਂਦੀ ਹੈ। ਸ਼ੈਤਾਨ ਦਾ ਵੱਡਾ ਵਾਰ ਇਹ ਹੁੰਦਾ ਕਿ ਲੋਕ ਆਪਸ ਵਿੱਚ ਲੜਨ, ਇੱਕ ਬੈ ਕੋਲ ਨਾਰਾਜ਼ ਹੋਵੇਨ, ਇੱਕ ਬੈ ਕੋਲ ਦੂਰੀਆਂ ਥੀਵੇਨ, ਲੇਕਿਨ ਸਜਣੋ ਅਸਾਂ ਇੱਕ ਮਿਸ਼ਨ ਗਿਣ ਕੇ ਆ ਬੈਠੇ ਹਾਂ। ਅਸਾਂ ਇੱਕ ਕੋਸ਼ਿਸ਼ ਕਰਨੀ ਹੈ ਕਿ ਸਜਣਾ ਕੋ ਮਨਾਉਣਾ ਹੈ, ਸਜਣਾ ਕੋ ਪਿਆਰ ਮੁਹੱਬਤ ਦੇਵਣੀ ਹੈ, ਤਾਂ ਕਿ ਜਿਹੜਾ ਹੈ ਕੋਈ ਵੀ ਕਹਿੰਦੇ ਕੋਲੋਂ ਖਫਾ ਨਾ ਹੋਵੇ। ਅਗਰ ਕੋਈ ਖਫਾ ਹੈ ਵੀ ਸਹੀ, ਤਾਂ ਵੱਤ ਉਹ ਕੋ ਮਨਾਉਣਾ ਹੈ। ਮਨਾਉਣ ਦੇ ਵਾਸਤੇ ਵੀ ਸਹੀ ਕਿਹੜੇ ਢੇਰ ਸਾਰੇ ਤਰੀਕੇ ਹਨ, ਉਹਨਾਂ ਤਰੀਕਾਂ ਕੋ ਅਸਾਂ ਜਿਹੜਾ ਹੈ ਇਖਤਿਆਰ ਕਰਨਾ ਹੈ। ਤਾਂ ਤਰੀਕੇ ਇਖਤਿਆਰ ਕਰਨ ਦੇ ਵਾਸਤੇ ਬਹੁਤ ਸਾਰੇ ਹਨ। ਆਖਦੇ ਨੇ ਕਿ ਅਗਰ ਇਨਸਾਨ ਦਾ ਮੂਡ ਹੋਵੇ ਨਾ ਇੱਕ ਦਫ਼ਾ ਸੁਲਾਹ ਕਰਨ ਵਾਸਤੇ, ਤਾਂ ਬਹੁਤ ਸਾਰੇ ਤਰੀਕੇ ਹਨ ਮਨਾਉਣ ਦੇ ਵਾਸਤੇ। ਲਿਹਾਜ਼ਾ ਅੱਜ ਕੱਲ੍ਹ ਅਸਾਂ ਕੋਸ਼ਿਸ਼ ਕਰਨੀ ਹੈ ਕਿ ਪਹਿਲੀ ਤਾਂ ਗੱਲ ਇਹ ਕਿ ਬਾਜ਼ ਲੋਕਾਂ ਦੀ ਇਹ ਆਦਤ ਹੁੰਦੀ ਹੈ ਨਿੱਕੀ ਨਿੱਕੀ ਗਾਲੀਆਂ ਦੇ ਉੱਤੇ ਸਾਈਂ ਖਫਾ ਥੀ ਵਜਣ, ਨਾਰਾਜ਼ ਥੀ ਵਜਣ। ਨਹੀਂ, ਜਿਹੜਾ ਹੈ ਨਿੱਕੇ ਨਿੱਕੇ ਗਾਲੀਆਂ ਦੇ ਉੱਤੇ ਬਿਲਕੁਲ ਵੀ ਨਾਰਾਜ਼ ਨਹੀਂ ਥਿਉਣਾ, ਇੱਕ ਬੈ ਕੋ ਗੱਲੇ ਲਾਉਣਾ ਹੈ, ਬਤਰੀ ਜਹਿਨ ਬਣੀ ਜਹਿਨ ਉਹਨਾਂ ਨਾਲ ਪਿਆਰ ਨਾਲ ਪੇਸ਼ ਆਉਣਾ। ਅਕਸਰ ਸਾਰਾ ਰਵੱਈਆ ਘਰਾਂ ਦੇ ਵਿੱਚ ਬੜਾ ਸਖਤ ਹੁੰਦਾ, ਘਰ ਵੰਗ ਕੇ ਬਹੁਤ ਸਖਤ ਅਸਾ ਲੈਂਦੇ ਹੈ। ਪਹਿਲੇ ਯਾਨੀ ਕਿ ਮੈਂ ਆਪਣੀ ਜਾਨ ਕੋਲੋਂ ਗੱਲ ਕਰਾਂ ਕਿ ਸਾਰੇ ਕੋਲ ਵੀ ਇਵੇਂ ਕਮੀਆਂ ਕੁਤਾਈਆਂ ਥੀ ਵਨ, ਕਿ ਸਾਰੇ ਕੋਲ ਆਪਣੇ ਜਿਹੜੇ ਦੋਸਤ ਹੁੰਦੇ ਘਰ ਵਾਲੇ ਹੁੰਦੇ ਹਨ ਨਾਰਾਜ਼ ਥੀ ਵਨ। ਲਿਹਾਜ਼ਾ ਕੋਸ਼ਿਸ਼ ਕਰਨੀ ਹੈ ਸਭ ਤੋਂ ਪਹਿਲੇ ਆਪਣਾ ਲਹਿਜ਼ਾ ਨਰਮ ਰੱਖਣਾ ਹੈ, ਦੂਜਾ ਬਰਦਾਸ਼ਤ ਕਰਨਾ ਹੈ। ਬਰਦਾਸ਼ਤ ਕਰਨ ਦੇ ਨਾਲ ਨਾਰਾਜ਼ਗੀਆਂ ਨਹੀਂ ਥੀਂਦੇ, ਮੁਹੱਬਤਾਂ ਜ਼ਿਆਦਾ ਥੀਂਦੇ। ਬਸ ਦੋ ਲਫ਼ਜ਼ੋਂ ਕਾ ਖੇਲ ਹੈ ਯੇ, ਬਰਦਾਸ਼ਤ ਅਗਰ ਤੁਮ ਕਰ ਲੋ ਤੋ ਕੋਈ ਮੁਸ਼ਕਿਲ ਪੇਸ਼ ਨਹੀਂ ਆਏ, ਔਰ ਜੀਣਾ ਆਸਾਂ ਹੋ ਜਾਏ, ਬਰਦਾਸ਼ਤ ਅਗਰ ਤੁਮ ਕਰ ਲੋ ਤੋ। ਜੀ ਜਨਾਬ, ਤੁਸੀਂ ਸਹਿਕੂ ਵੀ ਬਰਦਾਸ਼ਤ ਕੀਤਾ ਹੈ, ਡੀਢ ਘੰਟਾ ਅਸਾਂ ਕੋ ਸੁਣਦੇ ਰਹੇ ਵੇ। ਉਮੀਦ ਕਰੇ ਨਾ ਹਾਂ ਕਿ ਹਮੇਸ਼ਾ ਦੀ ਵਾਂਗ ਤੁਹਾਕੂ ਅਸਾਂ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋ ਸੀ, ਅਤੇ ਅੱਜ ਦੇ ਪ੍ਰੋਗਰਾਮ ਕੋਲ ਤੁਸਾਂ ਬਹੁਤ ਸਾਰਾ ਕੁਝ ਨਾ ਕੁਝ ਸਿੱਖਾ ਵੀ ਹੋ ਸੀ। ਤਾਂ ਜਨਾਬ, ਆਪਣੇ ਅਰਜ਼ੇ, ਆਪਣੇ ਦੋਸਤ, ਆਪਣੇ ਵੀਰਾ ਆਦਿਲ ਸਿਆਲ ਕੋ ਇਜਾਜ਼ਤ ਦੇ ਸੋ। ਇਨਸ਼ਾਅੱਲਾ ਅਸਾਰਾ ਤੁਹਾਡਾ ਜਿਹੜਾ ਸਾਥ ਹੈ ਉਹ ਅਗਲੀ ਇਤਵਾਰ ਦੇ ਉੱਤੇ 8 ਵਜੇ ਕੋਲ 9 ਵਜੇ ਤੱਕ ਹੋ ਸੀ। ਇਹ ਜਨਾਬ ਇਹ ਗੱਲ ਨੋਟ ਕਰ ਗਿਣੋ, ਪਹਿਲੇ ਅਸਾਂ 7 ਵਜੇ ਕੋਲ 8:30 ਤੱਕ ਅਸਾਰਾ ਤੁਹਾਡਾ ਸਾਥ ਹੁੰਦਾ ਹੈ, ਲੇਕਿਨ ਹੁਣ ਜਿਹੜਾ ਅਗਲਾ ਪ੍ਰੋਗਰਾਮ ਉਸ ਪ੍ਰੋਗਰਾਮਾਂ ਦੇ ਵਿੱਚ ਤਬਦੀਲੀ ਆਉਂਦੀ ਪਈ ਹੈ, ਤਾਂ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਜਿਹੜਾ ਹੈ ਅਗਲੀ ਇਤਵਾਰ 'ਤੇ 8 ਵਜੇ ਕੋਲ ਗਿਣ ਕੇ 9 ਵਜੇ ਤੱਕ ਤੁਸੀਂ ਸੁਣ ਸਕਸੋ। ਤੁਹਾਡਾ ਵੀਰਾ ਤੁਹਾਡਾ ਅਰਜ਼ੇ ਮੁਹੰਮਦ ਆਦਿਲ ਸਿਆਲ ਇੱਕ ਨਵੇਂ ਉਨਵਾਨ ਦੇ ਨਾਲ, ਇੱਕ ਨਵੇਂ ਜਜ਼ਬੇ ਦੇ ਨਾਲ, ਇੱਕ ਨਵੀਂ ਜਸਤਜੂ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਥੀ ਸੀ। ਤੁਸਾਂ ਵੀ ਤਾਂ ਗਿਚ ਰਵੇ ਇਨਸ਼ਾਅੱਲਾ। ਅਗਰ ਮੇਰੇ ਕੋਲ ਕੋਈ ਨਾਰਾਜ਼ ਹੈ ਤਾਂ ਸਜਣੋ ਮੈਂ ਕੋਈ ਮਨਾਉਣ ਦੀ ਕੋਸ਼ਿਸ਼ ਨਾ ਕਰੋ, ਮੈਂ ਸਭ ਕੋਲੋਂ ਜਿਹੜਾ ਹੈ ਤੁਹਾਡੇ ਕੋਲੋਂ ਮੈਂ ਰਾਜ਼ੀ ਹਾਂ, ਲੇਕਿਨ ਅਗਰ ਮੇਰੇ ਕੋਲ ਕੋਈ ਨਾਰਾਜ਼ ਹੈ ਤਾਂ ਮਾਜ਼ਰਤ ਕਰੇ ਸਾਂ ਕਿ ਜਿਹੜਾ ਹੈ ਛੋਟਾ ਵੀਰਾ ਸਮਝ ਕੇ ਮਾਫ਼ ਕਰੇ ਸੋ। ਅਗਲੀ ਇਤਵਾਰ ਤਾਈਂ ਸਜਣੋ ਇਜਾਜ਼ਤ ਦਿਓ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ।

0: ਵੰਡਣ ਵਾਲੇ।
1: ਜੀ ਜਨਾਬ, ਯੇ ਖਾਸ ਕਿਸਮ ਕਾ ਜਰਸੀਮ ਹੋਤਾ ਹੈ ਐਚ ਪਾਇਲੋਰੀ, ਜਬ ਯੇ ਆਪਕੇ ਮੈਦੇ ਕੇ ਅੰਦਰ ਮੌਜੂਦ ਹੋ, ਠੀਕ ਹੈ ਜਨਾਬ, ਉਸ ਜਬ ਯੇ ਮੌਜੂਦ ਹੋਤਾ ਹੈ ਤੋ ਅੰਡੇ ਦੇਤਾ ਹੈ, ਆਪ ਵਹਾਂ ਪਰ ਪ੍ਰੋਡਕਸ਼ਨ ਕੋ ਔਰ ਖਰਾਬ ਕਰਤਾ ਹੈ, ਆਪਣੀ ਤਾਦਾਦ ਬੜਾਤਾ ਹੈ, ਜਰਸੀਮ ਬੜਤੇ ਹੈ, ਔਰ ਜਬ ਤੱਕ ਯੇ ਕਿਲ ਨਹੀਂ ਹੋਤਾ ਨਾ, ਠੀਕ ਹੈ ਜਨਾਬ, ਜਬ ਤੱਕ ਯੇ ਜਰਸੀਮ ਹੈ, ਠੀਕ ਹੈ ਜਨਾਬ, ਤੋ ਇਸਕੋ ਐਂਟੀ ਬੈਕਟੀਰੀਅਲ ਤਰੀਕੇ ਸੇ ਵੀ ਖਤਮ ਕੀਆ ਜਾਤਾ ਹੈ, ਆਪਕੋ ਜੋ ਹੈ ਇੰਜੈਕਸ਼ਨ ਡ੍ਰਿਪ ਵੀ ਲਗਤੀ ਹੈ, ਐਂਟੀਬਾਇਓਟਿਕ ਕੀ ਪੀ ਪੀ ਆਈ ਕੀ ਡ੍ਰਿਪਸ ਵੀ ਆਪਕੋ ਲਗਤੀ ਹੈ, ਯਾ ਫਿਰ ਐਂਟੀ ਬੈਕਟੀਰੀਅਲ ਟੈਬਲੇਟ ਵੀ ਆਪਕੋ ਖਾਣੀ ਪੜਤੀ ਹੈ, ਲੇਕਿਨ ਹਮ ਯੇ ਕਹਤੇ ਹੈ ਕਿ ਹਮਾਰੀ ਜੋ ਦੋ ਪ੍ਰੋਡਕਟ ਹੈ, ਵੇਟ ਕਮ ਪੇਟ ਕਮ ਫੱਕੀ ਔਰ ਹਮਾਰਾ ਜੋ ਹਾਜ਼ਮਾ ਕੰਟਰੋਲ ਸੀਰਪ ਹੈ, ਯੇ ਉਸ ਜਰਸੀਮ ਕੋ ਖਤਮ ਕਰਨੇ ਕੇ ਲੀਏ ਇੰਤਹਾਈ ਕਾਬਿਲ ਦੋਨੋ ਚੀਜ਼ੇ ਹੈ, ਔਰ ਬਹੁਤ ਜਲਦ ਆਪਕੇ ਮੈਦੇ ਸੇ ਵੋ ਜਰਸੀਮ ਖਤਮ ਹੋ ਜਾਤਾ ਹੈ। ਤੋ ਜਨਾਬ, ਇਸ ਜਰਸੀਮ ਕੋ ਐਚ ਪਾਇਲੋਰੀ ਕੋ ਖਤਮ ਕਰਨੇ ਕੇ ਲੀਏ, ਜ਼ਰੂਰੀ ਨਹੀਂ ਹੈ ਕਿ ਇੱਕ ਦਿਨ ਮੇਂ ਖਤਮ ਹੋ ਜਾਏ, ਆਪ ਯੇ ਸੀਰਪ ਇਸਤੇਮਾਲ ਕਰ ਰਹੇ ਹੋਂਗੇ ਉਸੀ ਕੇ ਦੌਰਾਨ ਜੋ ਖਤਮ ਹੋ ਸਕਤਾ ਹੈ, ਲੇਕਿਨ ਜੈਸੇ ਹੀ ਉਸ ਜਰਸੀਮ ਕਾ ਖਾਤਮਾ ਹੋਤਾ ਹੈ, ਆਪਕੇ ਮੈਦੇ ਕੀ ਸੂਰਤ ਹਾਲ ਜੋ ਹੈ ਯਕਦਮ ਸੇ ਠੀਕ ਹੋ ਜਾਤੀ ਹੈ। ਬਹੁਤ ਹੀ ਪਿਆਰੀ ਪ੍ਰੋਡਕਟ ਹੈ ਹਮਾਰੀ, ਇਸ ਵਕਤ ਮਾਰਕੀਟ ਮੇਂ ਯਕੀਨ ਕੀਜੀਏ ਕਿ ਸੀਰਪ ਬਹੁਤ ਜ਼ਿਆਦਾ ਮਹਿੰਗੇ ਹੋ ਚੁਕੇ ਹੈ, ਕੰਪਨੀਆਂ 400-400 ਰੁਪਏ ਕਾ ਇੱਕ ਸੀਰਪ ਬੇਚ ਰਹੀ ਹੈ, 400-400 ਰੁਪਏ ਕਾ, ਠੀਕ ਹੈ ਜਨਾਬ, 450-450 ਰੁਪਏ ਕਾ, ਲੇਕਿਨ ਹਮ ਆਪਕੋ ਕਹਤੇ ਹੈ ਕਿ ਕੇਸਨ ਕਾ ਹਾਜ਼ਮਾ ਕੰਟਰੋਲ ਸੀਰਪ ਇੱਕ ਦਫਾ ਲੀਜੀਏਗਾ ਹਮਾਰੇ ਕਹਿਣੇ ਕੇ ਉੱਪਰ, ਸਿਰਫ ਇੱਕ ਦਫਾ, ਉਸਕੇ ਬਾਅਦ ਆਪਕਾ ਮੈਦਾ, ਆਪਕਾ ਜਿਸਮ ਔਰ ਆਪ ਖੁਦ ਮਜਬੂਰ ਹੋਗੇ ਕਿ ਆਪ ਆਪਣੇ ਘਰ ਕੇ ਅੰਦਰ ਇਸ ਸੀਰਪ ਕੋ ਰੱਖੇ, ਜੋ ਆਪ ਡਿਊਰਿੰਗ ਸਫ਼ਰ, ਅਗਰ ਆਪ ਕਹੀਂ ਪਰ ਸਫ਼ਰ ਪਰ ਜਾ ਰਹੇ ਹੈ ਔਰ ਐਸਾ ਬੰਦਾ ਕਿ ਜਿਸਕੋ ਉਲਟੀਓਂ ਕਾ ਖਦਸ਼ਾ ਹੋਤਾ ਹੈ, ਤੋ ਵੋ ਸਫ਼ਰ ਸੇ ਪਹਿਲੇ ਦੋ ਤੀਨ ਇਸਕੀ ਚਮਚ ਪੀ ਲੇ, ਤੋ ਇਨਸ਼ਾਅੱਲਾ ਉਸਕੋ ਉਲਟੀ ਵੀ ਨਹੀਂ ਆਏਗੀ। ਜਨਾਬ, ਕੇਸਨ ਕਾ ਹਾਜ਼ਮਾ ਕੰਟਰੋਲ ਸੀਰਪ ਇੱਕ ਬਹੁਤ ਹੀ ਇਫੈਕਟਿਵ ਹਮਾਰੀ ਪ੍ਰੋਡਕਟ ਹੈ। ਵੈਸੇ ਤੋ ਹਮਾਰੀ ਕੰਪਨੀ ਜੋ ਹੈ ਬਿਊਟੀ ਪ੍ਰੋਡਕਟਸ ਬਣਾਤੀ ਹੈ, ਠੀਕ ਹੈ ਜਨਾਬ, ਹਮਨੇ ਆਗਾਜ਼ ਹੇਅਰ ਆਇਲ ਔਰ ਸ਼ੈਂਪੂ ਸੇ ਕੀਆ, ਔਰ ਹਮ ਯੇ ਚਾਹਤੇ ਹੈ ਕਿ ਅਗਰ ਹਮਾਰੀ ਕੰਪਨੀ ਕੋ ਟੈਸਟ ਕਰਨਾ ਹੋ ਨਾ, ਠੀਕ ਹੈ ਜਨਾਬ, ਹਮਾਰੀ ਕੰਪਨੀ ਕੋ ਦੇਖਣਾ ਹੋ ਕਿ ਭਾਈ ਇਸ ਕੰਪਨੀ ਕੀ ਚੀਜ਼ੇ ਕੈਸੀ ਹੋਗੀ, ਇਸਕਾ ਸਟੈਂਡਰਡ, ਇਸਕਾ ਮਿਆਰ, ਇਸਕੇ ਰਿਜ਼ਲਟ ਕੈਸੇ, ਤੋ ਹਮ ਕਹਤੇ ਹੈ ਹਮਾਰਾ ਆਇਲ ਔਰ ਸ਼ੈਂਪੂ ਖਰੀਦੀ ਆਪ, ਠੀਕ ਹੈ ਜਨਾਬ। ਪ੍ਰਾਇਮਰੀ ਪ੍ਰੋਡਕਟ ਹੈ ਹਮਾਰੀ, ਔਰ ਸਬਸੇ ਪਹਿਲੇ ਹਮਾਰੇ ਮਾਹਰੀਨ, ਹਮਾਰੀ ਕੰਪਨੀ ਨੇ ਜੋ ਚੀਜ਼ ਲੋਗੋ ਕੇ ਲੀਏ ਬਣਾਈ, ਵੋ ਕੇਸਨ ਹੇਅਰ ਆਇਲ ਔਰ ਉਸਕੇ ਬਾਅਦ ਕੇਸਨ ਸ਼ੈਂਪੂ ਜੋ ਹੈ ਹਮਨੇ ਤਿਆਰ ਕੀਆ। ਤੋ ਜਨਾਬ, ਯੇ ਕੇਸਨ ਆਇਲ ਔਰ ਸ਼ੈਂਪੂ ਵੀ ਮੌਜੂਦ ਹੈ, ਅਗਰ ਆਪਕੋ ਬਾਲੋਂ ਕਾ ਮਸਲਾ ਹੈ, ਬਾਲ ਆਪਕੇ ਗਿਰਤੇ ਹੈ, ਆਪ ਯਕੀਨ ਕੀਜੀਏ ਕਿ ਜੋ ਕੇਸਨ ਹੇਅਰ ਆਇਲ ਹੈ, ਇਸਕੇ ਅੰਦਰ 17 ਚੀਜ਼ੇ ਹੈ, 17 ਚੀਜ਼ 17 ਇਨਗ੍ਰੀਡੀਅੰਟਸ ਇਸਕੇ ਅੰਦਰ ਮੌਜੂਦ ਹੈ, ਔਰ 17 ਇਨਗ੍ਰੀਡੀਅੰਟਸ ਕਾ ਮੈਂ ਆਪਕੋ ਯੇ ਬਤਾਊਂ ਕਿ ਇਸਕੇ ਅੰਦਰ ਜੋ 17 ਅਜ਼ਾ ਹੈ ਨਾ, 17 ਅਜ਼ਾ, ਉਸਮੇ ਸੇ 10 ਅਜ਼ਾ ਐਸੇ ਹੈ ਜਿਨਕਾ ਕਾਮ ਆਪਕੇ ਗਿਰਤੇ ਹੋਏ ਬਾਲੋਂ ਕੋ ਰੋਕਣਾ ਹੈ, ਠੀਕ ਹੈ ਜਨਾਬ। ਹਮਾਰੀ ਹਰ ਪ੍ਰੋਡਕਟ ਸਪੈਸ਼ਲਿਸਟ ਇਸਕੇ ਅੰਦਰ ਮੌਜੂਦ ਹੈ ਕਿ ਅਗਰ ਆਪਕੋ ਜੋੜੋਂ ਕਾ ਦਰਦ ਹੈ ਤੋ ਆਪ ਹਮਾਰਾ ਸ਼ਿਫਾ ਦਰਦ ਖਰੀਦੇਂਗੇ, ਅਗਰ ਆਪਕੋ ਬਾਲੋਂ ਕਾ ਮਸਲਾ ਹੈ ਤੋ ਆਪ ਸਪੈਸ਼ਲ ਫਾਰਮੂਲਾ ਹਮਾਰਾ ਕੇਸਨ ਹੇਅਰ ਆਇਲ ਔਰ ਸ਼ੈਂਪੂ ਖਰੀਦੇਂਗੇ, ਅਗਰ ਆਪਕੋ ਮੈਦੇ ਕਾ ਮਸਲਾ ਹੈ ਤੋ ਆਪ ਆਪਣੇ ਮੈਦੇ ਕੇ ਹਲ ਕੇ ਲੀਏ ਕੇਸਨ ਕਾ ਜੋ ਹਾਜ਼ਮਾ ਕੰਟਰੋਲ ਸੀਰਪ ਹੈ ਉਸੇ ਹਾਸਲ ਕਰੇਂਗੇ।